0: ਬਾਰਿਸ਼ ਤੋਂ ਹੋ ਜਾਇਆ ਕਰੇ। ਰਹੀ ਆਪਣੇ ਖੇਤ ਕਹਿਰ ਕੀ ਬਾਤ, ਤੋ ਕਮ ਦਮ ਹੀ ਬੇ ਜਿਨ ਬਾਈਆਂ ਨੇ ਧਾਨ ਕੀ ਫਸਲ ਬੋਣੀ ਹੈ, ਵੋ ਲਾਗ ਰਹੇ ਹੈ ਕਿਤੇ ਖੇਤ ਕੀ ਤਿਆਰੀ ਕਰਨ ਲੱਗ ਰਹੇ ਹੈ, ਕੁਛ ਬਾਈਆਂ ਨੇ ਲਗਾ ਵੀ ਦੀਏ ਧਾਨ ਰੁਪਾਈ ਵੀ ਕਰਵਾ ਦੀ, ਜਿਹਨੇ ਸਿੱਧੀ ਬਿਜਾਈ ਕਰਨੀ ਥੀ ਵੋ ਸਿੱਧੀ ਬਿਜਾਈ ਪਹਿਲੇ ਕਰ ਵੀ ਚੁੱਕੇ, ਉਨਕੇ ਦਾਨ ਠੀਕ ਠਾਕ ਜਮਾਓ ਮੇਂ ਵੀ ਆ ਰਹੇ ਹੈ, ਔਰ ਜਿਹਨੇ ਰੁਪਾਈ ਕਰੀ ਥੀ ਇਸ ਤਰ੍ਹਾਂ ਕਾ ਥੋੜਾ ਸਾ ਠੰਡਾ ਮੌਸਮ ਜੇ ਮਿਲ ਜਾ ਹੈ, ਤੋ ਵੋ ਬਿਲਕੁਲ ਬੜੀਆ ਨਿਊ ਕਨਿਊ ਖੜੇ ਹੋ ਜਾ ਹੈ, ਹਰੇ ਘੇਰੇ ਰਹਿ ਰਹੇ ਹੈ, ਔਰ ਜੇ ਤੇਜ਼ ਗਰਮੀ ਪੜੇ ਹੈ, ਧੂਪ ਪੜੇ ਹੈ, ਤੋ ਵੋ ਕਮਜ਼ੋਰ ਪੜ ਜਾ ਹੈ, ਮਾਰੀ ਜੋ ਪਿਓਦ ਹੈ। ਤੋ ਚਲੋ ਬਾਈਆਂ ਜਿਸ ਡਾਲ ਕਾ ਮੌਕਾ ਮਿਲਿਆ ਹੈ ਉਸ ਡਾਲ ਕੇ ਆਪਣਾ ਕੰਮ ਸ਼ੁਰੂ ਕਰ ਦਿਆ ਹੈ, ਔਰ ਜਿਨਕੇ ਪਾਸ ਥੋੜ੍ਹੀ ਜਿਹੀ ਪਾਣੀ ਕੀ ਕਮੀ ਥੀ ਜਾਂ ਪਛੇਤ ਮਜੋ ਬੋਣਾ ਚਾਹੁੰਦੇ ਹੈ, ਉਹ ਈ ਸਹੀ ਮੌਕਾ ਹੈ, ਜੈਸੇ ਹੀ ਬਾਰਿਸ਼ ਸ਼ੁਰੂ ਹੋ ਜਾਏਗੀ ਤੋ ਉਹ ਆਪਣਾ ਬੁਆਰਾ ਕਾ ਕੰਮ ਜੋ ਰੁਪਾਈ ਕਾ ਕੰਮ ਹੈ ਉਹ ਆਪਣਾ ਸ਼ੁਰੂ ਕਰ ਸਕੇ ਹਨ। ਇੱਕ ਵਾਰ ਧਿਆਨ ਦਵਾ ਦਿਆਂ ਕਿ ਜੈਸੇ ਹੀ ਆਮ ਇਸ ਕਾਮ ਕੀ ਤਰਫ ਜਾਵਾਂ ਤੋ ਕਈ ਸੰਭਾਲ ਮਾਰਾ ਜਮ੍ਹਾਂ ਹੋ ਜਾ ਹੈ। ਇੱਕ ਤੋ ਜੋ ਇਹ ਕਾਮ ਕਰਨ ਵਾਲੇ ਬਾਈ ਹੈ ਇਨਕਾ ਨਿਊ ਧਿਆਨ ਕਰਨਾ ਹੈ ਕਿ ਜਬ ਇਹ ਪਿਓਦ ਪਾੜੇ ਤੋ ਕੋਈ ਜੜ ਨਾ ਤੋੜ ਦੇ। ਕਈ ਵਾਰ ਇਹ ਵਿਲੋਪ ਕਰ ਲਿਆ ਕਰਾਂ, ਚਲ ਕੋਈ ਬਾਤ ਨਹੀਂ ਟੂਟ ਗਈ ਜੜ ਠੀਕ ਹੈ ਗਾੜ ਦੇਂਗੇ ਹਮਨੇ ਕੀ ਅਗਤੀ ਕਾ ਜਮ੍ਹਾਂ ਲੈਣਾ ਹੈ, ਨਾ ਦੇਖੇ ਬਈ ਕੋਈ ਜੜ ਟੁੱਟਿਆ ਉੜ ਨਹੀਂ, ਉਹਨਾਂ ਤੋਂ ਥੋੜ੍ਹਾ ਸਾ ਟੋਕ ਦੇ ਬਾਈ, ਜੜ ਟੁੱਟ ਜਾ ਤਾਂ ਉਸ ਪੌਦੇ ਨਿਆਰਾ ਫੇਂਕ ਦੀ, ਉਹ ਮਤ ਲਗਾਈ ਉਸਨੇ, ਉਹ ਹੋਵੇ ਨਹੀਂ ਗਾ, ਕੋਈ ਫਾਇਦਾ ਨਹੀਂ ਉਸਕਾ। ਜ਼ਿਆਦਾ ਫਾਸਲਾ ਵੀ ਕਰ ਦਿਆ ਕਰਾਂ ਪੌਦਾ ਕਾ, ਉਹ ਵੀ ਨੁਕਸਾਨਦਾਇਕ ਹੈ, ਔਰ ਜ਼ਿਆਦਾ ਨਜ਼ਦੀਕ ਵੀ ਕਰਨੇ ਠੀਕ ਨਹੀਂ, ਕਿਉਂਕਿ ਇੱਕ ਬਲਾ ਤਿੱਕਾ ਫਾਸਲਾ ਮਾਨ ਕੇ ਚੱਲਿਆ ਕਰਾਂ ਜੋ ਠੀਕ ਠਾਕ ਹੋਇਆ ਕਰੇ, ਉਸ ਮੇਂ ਫਿਰ ਅੱਗ ਜਾ ਕੇ ਬਾਲਾਂ ਕਾ ਜੋ ਫੈਲਾਅ ਹੋਇਆ ਉਹ ਵੀ ਠੀਕ ਹੋ ਜਾਏਗਾ, ਔਰ ਜੇ ਜ਼ਿਆਦਾ ਫਾਸਲਾ ਛੋੜ ਦਿਆ ਤਾਂ ਫਿਰ ਉਹ ਖਾਲੀ ਖਾਲੀ ਸਾ ਖੇਤ ਦਿਖੇਗਾ, ਉਤਨੇ ਪੈਦਾਵਾਰ ਨਹੀਂ ਬਣ ਪਾਓਗੇ। ਤੋ ਠੀਕ ਉਚਿਤ ਦੂਰੀ ਪੇ ਪੌਦੇ ਕਾ ਤੋ ਲਗਾਉਣ ਕਾ ਕੰਮ ਰੁਪਾਈ ਕਾ ਉਹ ਹੋ ਜਾ, ਔਰ ਜਬ ਲਗਾਵੇ ਤੋ ਉਸ ਟਾਈਮ ਵੀ ਨਿਗਰਾਨੀ ਬਹੁਤ ਜ਼ਰੂਰੀ ਹੈ। ਦੇਖੋ ਇੱਕ ਦਿਨ ਕੀ ਬਾਤ ਹੈ ਬਈ, ਜਿਸ ਦਿਨ ਉਹ ਲਗਾਓ ਉਸ ਦਿਨ ਨਿਗਰਾਨੀ ਜ਼ਰੂਰ ਕਰ ਲੇ, ਨਾ ਕਰੇਂਗੇ ਤੋ ਉਹ ਨੁਕਸਾਨ ਮੇਂ ਬਾਅਦ ਚਲੀ ਜਾਏਗੀ, ਅਗਰ ਸਿੱਧਾ ਸਿੱਧਾ ਪੈਦਾਵਾਰ ਪਰ ਅਸਰ ਪੜੇਗਾ, ਔਰ ਪੈਦਾਵਾਰ ਪਰ ਅਸਰ ਪੜੇਗਾ ਤੋ ਬਈ ਦੇਖੇ ਸਾਰੇ ਕੰਮ ਪਰ ਜਿਤਨੇ ਖਰਚ ਹੋਏ ਹੈ ਉਨ ਪਰ ਸਾਰੀ ਚੀਜ਼ਾਂ ਪਰ ਅਸਰ ਪੜੇਗਾ, ਉਹ ਅੱਛਾ ਅਸਰ ਨਹੀਂ ਲੱਗਦਾ। ਆਪਣੀ ਮਿਹਨਤ ਕਰੇਂ ਉਸਕੇ ਹਿਸਾਬ ਕੀ, ਔਰ ਖੇਤ ਨੇ ਤਿਆਰ ਕਰਕੇ ਕੱਦੂ ਕਰਕੇ ਬੜੀਆ ਅੱਛਾ ਤਸੱਲੀ ਤੋਂ ਕੋਈ ਰੋਟਾਵੇਟਰ ਹੈ, ਕੋਈ ਕਲਟੀਵੇਟਰ ਹੈ, ਸੁਹਾਗਾ ਪਾਟਾ ਗੇਲ ਉਸਕੇ ਮਾਰਦੇ ਰਹੇ, ਜੋ ਵੀ ਜਿਸ ਤਰੀਕੇ ਤੇ ਆਪਣਾ ਕੱਦੂ ਕਰਨਾ ਹੈ, ਗਾਰਡ ਵੀ ਬੋਲੇ ਹੈ ਕੁਛ ਅਕਸ਼ੇਤਰਾ ਮੇਂ ਗਾਰਡ ਮਾਰ ਕੇ ਜ਼ਬਰੋਪਾਈ ਕਾ ਕੰਮ ਹੈ ਉਹ ਕਰੇਂ, ਔਰ ਜੈਸੇ ਹੀ ਖੇਤ ਤਿਆਰ ਹੋਇਆ ਹੈ ਤਾਂ ਤੁਰੰਤ ਬਾਅਦ ਵੀ ਰੁਪਾਈ ਕਾ ਕੰਮ ਸ਼ੁਰੂ ਨਾ ਕਰਵਾਵੇਂ, ਕਿਉਂਕਿ ਉਹ ਇਤਨੀ ਨਰਮ ਉਸਕੀ ਮਿੱਟੀ ਗਾਰ ਹੋ ਜਾ ਹੈ ਕਿ ਹਮ ਪੌਦਾ ਲਗਾਉਂ ਉਸ ਮੋਰ ਰੁਕ ਨਹੀਂ ਸਕਦੀ, ਔਰ ਜ਼ਿਆਦਾ ਲੇਟ ਵੀ ਨਹੀਂ ਕਰਨਾ ਹੈ ਕਿਉਂਕਿ ਫਿਰ ਉਹ ਕੁਛ ਥੋੜ੍ਹਾ ਸਾ ਕਰੜਾਪਣ ਸਾ ਉਸ ਮੇਂ ਆ ਜਾਏਗਾ, ਪੰਜ ਚਾਰ ਘੰਟਿਆਂ ਦਾ ਫਾਸਲਾ ਉਸ ਮੇਂ ਹੋ ਜਾ ਹੈ ਤਾਂ ਫਿਰ ਉਹ ਮਿੱਟੀ ਸਹੀ ਤਰੀਕੇ 'ਤੇ ਆਪਣਾ ਪੱਕੀ ਹੋ ਜਾ ਹੈ, ਫਿਰ ਉਸ ਮੇਂ ਕੱਢਣ ਦਾ ਕੰਮ ਚੱਲ ਜਾ ਹੈ, ਔਰ ਠੀਕ ਠਾਕ ਅੱਛਾ ਤਸੱਲੀ ਤੇ ਬਈ ਅੰਗੂਠੇ ਕੇ ਸਾਥ ਉਂਗਲੀ ਕੇ ਸਾਥ ਉਹ ਜੜ ਦਬਾਓ ਡਾਲ ਕੇ ਗਾਰਿਆਂ ਮੈਂ ਚਿਪਕਾ ਕਰੇ ਉਹ ਚਿਪਕ ਜਾ, ਉਸ ਟਾਈਮ 'ਤੇ ਪਾਣੀ ਜ਼ਿਆਦਾ ਨਹੀਂ ਹੋਣਾ ਚਾਹੀਏ, ਦੋ ਤਿੰਨ ਇੱਕ ਇੰਚ ਇੱਕ ਡੇਢ ਇੰਚ ਇਤਨਾ ਕੁ ਵੀ ਪਾਣੀ ਹੋਊਗਾ ਤੋ ਠੀਕ ਲੱਗ ਜਾਇਆ ਕਰੇ। ਔਰ ਬਾਤ ਇਹ ਹੈ ਕਿ ਈਵ ਤੋਂ ਕੰਪਿਊਟਰ ਕੀ ਗੋੜੀ ਆ ਰਹੀ ਹੈ, ਉਹ ਬਾਈ ਲਗਵਾ ਲੇ ਹੈ, ਔਰ ਉਹ ਲਗਵਾਉਣੇ ਕੇ ਬਾਅਦ ਫਿਰ ਖੇਤ ਮੈਂ ਇੱਕ ਇੰਚ ਪਾਣੀ ਕਾ ਹਿਸਾਬ ਰੱਖਣਾ ਤੋ ਸਾਰਾ ਖੇਤ ਮੂਵ ਵੀ ਹੋ ਜਾਏਗਾ, ਉਹ ਵੀ ਬਾਈਆਂ ਨੇ ਰੱਖਿਆ ਹੋਗਾ, ਜਿਸ ਨਾਰੀ ਖਾਦ ਕਾ ਪ੍ਰਯੋਗ ਕਰਨਾ ਥਾ ਉਹ ਪਹਿਲੇ ਕੱਟ ਦਿਓਗੇ, ਸਾਰੇ ਕੰਮ ਆਪਣੇ ਘਰ ਰੱਖੇ ਹੈ। ਤੋ ਇਹ ਤੋ ਕੁਛ ਧਿਆਨ ਕਰਵਾਉਣ ਕੀ ਬਾਤ ਹੀ ਮੌਕੇਗੀ। ਬਾਕੀ ਔਰ ਬਈ ਆਪਣੇ ਖੇਤੀ ਸੰਬੰਧੀ ਬਾਤ ਕਰਾਂ ਤਾਂ ਕੁਛ ਬਾਈਆਂ ਕੇ ਈਬੀ ਵੀ ਰੇਹ ਕੀ ਕਲਰ ਕੀ ਜ਼ਮੀਨ ਰਹਿ ਰਹੀ ਹੈ, ਵੈਸੇ ਕਮ ਰਹਿ ਰਹੀ ਹੈ, ਜੋਤ ਘਟ ਰਹੀ ਹੈ, ਬਾਈਆਂ ਨੇ ਸੰਭਾਲ ਲਈ, ਮਸ਼ੀਨੀ ਯੁੱਗ ਹੈ, ਪਹਿਲੇ ਤਾਂ ਬੈਲਾਂ ਤਾਂ ਖੇਤੀ ਹੋਇਆ ਕਰਦੀ, ਬੈਲਾਂ ਤਾਂ ਖੇਤੀ ਮੈਂ ਕੀਤਣਾ ਕੀ ਕਰ ਲਿਆ ਕਰਦੇ, ਆਪਣਾ ਬੋਣ ਖਾਣ ਕੀ ਹੋਇਆ ਕਰਦੇ, ਗਣੀ ਸੀ ਨਹੀਂ ਕਰਨ ਪਾਇਆ ਕਰਦੇ, ਲੇਕਿਨ ਈਬ ਤੋਂ ਮਸ਼ੀਨੀ ਯੁੱਗ ਹੈ, ਇਸ ਮੈਂ ਆਸਾ ਤਸੱਲੀ ਤੇ ਬਾਗ ਸਮਾਰ ਕੇ ਖੇਤਾਂ ਨੇ ਤਿਆਰ ਕਰਨ ਲੱਗ ਰਹੇ ਹੈ, ਫਿਰ ਵੀ ਕੁਛ ਅਕਸ਼ੇਤਰੀ 'ਚ ਰਹਿ ਰਹੇ ਹੈ ਰੇ ਕਲਰ ਕੇ, ਜਿਨ ਮੈਂ ਈਬੀ ਵੀ ਕੁਛ ਮਿਹਨਤ ਕਰਨ ਕੀ ਜ਼ਰੂਰਤ ਹੈ, ਤਾਂ ਉਹਨਾਂ ਮੈਂ ਕੀ ਕੁਛ ਮਿਹਨਤ ਕਰਨੀ ਹੈ, ਜੇਕਰ ਉਹ ਵੀ ਕਰਾਂਗੇ, ਲੇਕਿਨ ਉਸ ਤੋਂ ਪਹਿਲੇ ਇੱਕ ਰਾਗਨੀ ਸੁਣਾਂਗੇ, ਰਾਗਨੀ ਕੇ ਗਾਇਕ ਕਲਾਕਾਰ ਹੈਂਗੇ ਪ੍ਰਧਾਨ ਸਿੰਘ ਸੰਧਲੀਆ ਔਰ ਉਨਕੇ ਸਾਥੀ।
1: ਜਬ ਵਪਾਰ ਕੇ ਪ੍ਰਚਾਰ ਕੀ ਹੋ ਬਾਤ, ਤੋ ਅਪਣਾਏ ਆਕਾਸ਼ਵਾਣੀ ਕਾ ਸਾਥ, ਹਰ ਦਿਲ ਹਰ ਘਰ ਔਰ ਹਰ ਜਨ ਹਰ ਵਰਗ ਕੋ ਜੋੜਨੇ ਕਾ ਹੈ ਸਾਧਨ, ਵਿਸ਼ਵਸਨੀਯ ਅਸਰਦਾਰ ਔਰ ਹਮ ਸਭ ਕਾ ਹਮ ਸਫ਼ਰ ਆਕਾਸ਼ਵਾਣੀ ਰੋਹਤਕ ਹੈ ਸਦਾ ਤਕ ਪਰ, ਹਮਾਰੀ ਆਵਾਜ਼ ਆਪਕਾ ਪ੍ਰਚਾਰ, ਹੋ ਜਾਏ ਸਮ੍ਰਿਧ ਹੋਣੇ ਕੋ ਤਿਆਰ, ਆਪਣੇ ਬ੍ਰੈਂਡ ਕੋ ਵਿਗਿਆਪਨ ਕੇ ਜ਼ਰੀਏ ਜਨ ਜਨ ਪਹੁੰਚਾਨੇ ਕੇ ਲਿਏ ਆਜ ਹੀ ਸੰਪਰਕ ਕਰੇ ਆਕਾਸ਼ਵਾਣੀ ਰੋਹਤਕ।
2: लाइफ फास्ट मोड पे चल रही है, घर बैठे बैंकिंग सुविधा के लिए स्विच टू SBI प्रीमियर बैंकिंग, जहां आपको मिलता है एक डेडिकेटेड वर्चुअल रिलेशनशिप एसोसिएट जो समझे आपकी हर जरूरत, दे स्मार्ट एडवाइजर्स और करे हर काम इन लाइटनिंग स्पीड, यानी सिर्फ सीमलेस बैंकिंग एंड मेनी अदर एक्साइटिंग बेनिफिट्स। आज ही विजिट करें अपनी नियरेस्ट SBI ब्रांच और प्रीमियर बैंकिंग एक्टिवेट करें। टर्म्स एंड कंडीशंस अप्लाई।

0: ਇਹ ਤਾਂ ਬਾਈ ਨਾਟਕ ਸੁਣਿਆ, ਬੱਚਿਆਂ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ। ਔਰ ਈ ਬਿਮੌਕਾ ਹੈ ਇੱਕ ਉਪਦੇਸ਼ ਸੁਣਨ ਕਾ, ਜਿਸ ਕੇ ਗਾਇਕ ਕਲਾਕਾਰ ਹੈਗੇ ਵੇਦ ਪ੍ਰਕਾਸ਼ ਕੌਸ਼ਿਕ ਅਲੀਪੁਰੀ ਔਰ ਉਨਕੇ ਸਾਥੀ।
1: ਹੇ ਬਾਈ ਗੋਰੇ ਗੋਰੇ ਰੰਗ